ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਥੈਂਕ ਯੂ ਗੁਰੂ ਸਾਹਿਬ ਕਾ ਫੋਰ ਪਲੇਇੰਗ ਦ ਵੀ ਆਮ ਆਲਵੇਜ਼ ਹੈਪੀ ਟੂ ਹੀਅਰ ਦ ਪ੍ਰਿੰਸੈਸ ਆਫ 3HO ਸਿੰਗਿੰਗ ਸੋ ਥੈਂਕ ਯੂ। ਆਈ ਵਾਸ ਜਸਟ ਟੈਲ

ਖਸੰਬਸਰ ਹੈ ਤੈ ਕਮਜਾਤ ਨਾਨਕ ਨਾਵੈ ਬਾਜ ਸਨਾਥ ਰਾਗ ਜੁਰੀ ਮਹਲਾ ਛੋਤਾ ਹਰ ਕੇ ਜਨ ਸਤ ਗੁਰੂ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕਿਰੇ ਕਿਰਮ ਸਤ ਗੁਰ ਸਰਨਾਇ ਕਰ ਦਯਾਨੰ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਰ ਪ੍ਰਾਨ ਸਖਾਏ ਹਰ ਕੀਰਤ ਮਰੀ ਰਹਿ ਰਾਸ ਰਹਾ ਹਰ ਜਨ ਕੇ

ਸਹਿਜ ਕੈ ਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੈ ਕਸ਼ਪੈ ਹਰਿਆ ਰਹਾ ਜਨਨ ਪਿਤਾ ਲੁਕ ਸੁਤ ਬਨਿਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਊੜੇ ਊੜਾ ਵੈਸ ਕੋ ਸਤ ਸਪਛ ਬਚਰੇ ਛਰਿਆ ਤਿਨ ਕਵਨ ਖੜਾਵੇ ਕਵਨ ਛੁਗਾਵੇ ਮਨ ਮਹਿ ਸਿਮਰਨ ਕਰਿਆ

ਫਿਰ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ।

0: ਸਿਮਰ ਤੇ ਸੁਖ ਹੋਏ ਸਗਲੇ ਦੁੱਖ ਜਾਏ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Satsang ji, I apologize for my flubbing this. Actually, Reras was the first bani that I ever learned, and I looked at it tonight like I'd never seen it before, so please forgive me. Thank you, Sri Chan, for stepping in.